ਪਾਈ ਕੌਸਲਿਆ ਦੀ ਪਦਵੀ ਪਾਈ ਗੋਦੀ ਖੇਲਤ ਰਹਿ ਰਗੁਰਾਈ ਪ੍ਰੇਮ ਭਾਵ ਕੇ ਭੂਕੇ ਭਗਵਾਨ ਪ੍ਰੇਮ ਭਾਵ ਕੇ ਭੂਕੇ ਭਗਵਾਨ ਵੀਰਨ ਤਜ ਪਾਠਨ ਆਪਣੋ ਪਿਆਰੋ ਬੁੰਦੇ ਲਿਖਨ ਪ੍ਰੇਮ ਭਾਵ ਕੇ ਭੂਕੇ ਭਗਵਾਨ ਵੀਰਨ ਤਜ ਪਾਠਨ ਆਪਣੋ ਪਿਆਰੋ ਬੁੰਦੇ ਲਿਖਨ ਭਾਰਤ ਮਾਤਾ ਕੋ ਹਿਰਦੋ ਹੈ ਜੀਵੇ ਹਮੇ

ਵਾਲੀਆਂ ਸਬਰੀ ਪੰਖ ਪਸਾਰੇ ਕਲੀਆਂ ਸਬਰੀ ਪੰਖ ਪਸਾਰੇ ਲੈ ਤਨ ਦੱਸ ਮੁਸਕਿਆ ਗਈ ਚਬਗਿਆ ਲੈ ਤਨ